ਨਾਮ ਜਾਵਾ ਮਾੜੇ ਪੁਰਜ਼ੇ ਨੂੰ ਕਦੀ ਹੱਥ ਮੈਂ ਨਾ ਪਾਵਾਂ ਆ ਵੈਸੇ ਤਾਂ ਮਿੱਤਰਾਂ ਦਾ ਬਹੁਤ ਵੱਡਾ ਸਕੋਰ ਬਟ ਵਾਈ ਚਿਕਸ ਨਾ ਆਈ ਡੋਨਟ ਲਾਈਕ ਦੈਮ ਐਨੀਮੋਰ ਮਾੜੇ ਮਿੱਤਰਾਂ